ਮੈਂ ਇੱਕ ਅੱਗੇ ਇੱਕ ਸ਼ੇਰ ਕਿਹਾ ਸੀ, ਇੱਕ ਅਦੀਬ ਕਹਿੰਦਾ, ਜਬ ਤੱਕ ਥਾ ਦਮ ਮੇ ਦਮ ਨਾ ਝੁਕੇ ਆਸਮਾਨ ਸੇ ਹਮ। ਜਿਸ ਬੰਦੇ ਨੇ ਮੈਂ ਲਾਈ ਹੁੰਦੀ ਹੈ ਨਾ, ਉਹਦਾ ਇਹ ਹਾਲ ਹੈ। ਉਹ ਕਹਿੰਦਾ, ਜਬ ਤੱਕ ਥਾ ਦਮ ਮੇ ਦਮ ਨਾ ਝੁਕੇ ਆਸਮਾਨ ਸੇ ਹਮ, ਜਬ ਮੌਤ ਆ ਗਈ ਤੋ ਜ਼ਮੀਨ ਦਬਾ ਲਿਆ। ਬੋਲੋ ਸ੍ਰੀ। ਐਵੇਂ ਤੂੰ ਇਸ ਮੈਂ ਦੇ ਵਿੱਚ ਲੱਗਾ ਹੋਇਆ। ਸਾਹਿਬ ਕਹਿੰਦੇ ਨੇ, ਜੇ ਤੂੰ ਕਿਤੇ ਸਤਿਗੁਰ ਦੀ ਬਾਣੀ ਵੱਲ ਖਿਆਲ ਕਰੇ, ਸਤਿਗੁਰ ਦੀ ਬਾਣੀ ਵੱਲ ਤੂੰ ਧਿਆਨ ਦੇਵੇਂ, ਤੇ ਸਤਿਗੁਰ ਜੀ ਨੇ ਮੈਂ ਸ਼ਬਦ ਤੇ ਉਚਾਰਿਆ ਕਈ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਲੇਕਿਨ ਉਸ ਮੈਂ ਦੇ ਅਰਥ ਹੋਰ ਨੇ। ਉਸ ਮੈਂ ਦਾ ਅਰਥ ਈਗੋ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦਾ ਅਰਥ ਹੈ ਸਭ ਕੁਝ ਆਪਣਾ ਨਿਛਾਵਰ ਕਰ ਦੇਣਾ। ਬੋਲੋ ਸ੍ਰੀ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ,

ਫਿਲਾਸਫਰ ਦੀ ਗੱਲ ਚੇਤੇ ਆਈ, ਧਿਆਨ ਦੇਣਾ ਦਾ। ਰਸਨਾ ਪਵਿੱਤਰ ਕੋ ਸਾਰੇ ਪਿਆਰ ਨਾਲ ਆਖੋ ਸਤਨਾਮ, ਸਾਰੇ ਆਖੋ ਜੀ ਸਤਨਾਮ। ਇੱਕ ਫਕੀਰ ਸਾਰਾ ਦਿਨ ਉਹਨੇ ਆਪਣੇ ਖੁਦਾ ਨੂੰ ਯਾਦ ਕਰਦੇ ਰਹਿਣਾ, ਮਾਲਾ ਫੇਰਦੇ ਰਹਿਣਾ। ਕਿਤੇ ਕੁਝ ਮਿਲ ਗਿਆ ਖਾ ਲੈਣਾ, ਕਿਤੇ ਨਾ ਮਿਲਿਆ ਅੱਲਾ ਹੀ ਅੱਲਾ ਖੈਰ ਸੱਲਾ। ਇੱਕ ਦਿਨ ਮਾਲਾ ਫਿਰਦਾ ਫਿਰਦਾ ਇਹਦੇ ਮਨ ਵਿੱਚ ਗੱਲ ਆ ਗਈ, ਕਹਿੰਦੇ ਮੇਰੇ ਖੁਦਾ, ਕਹਿੰਦੇ ਮੈਂ ਤੇਰਾ ਇਤਨਾ ਨਾਮ ਜਪਦਾ, ਤੇਰੀ ਮੈਂ ਇਤਨੀ ਬੰਦਗੀ ਕਰਦਾ ਹਾਂ, ਤੂੰ ਮੈਨੂੰ ਦਿੱਤਾ ਤੇ ਕੁਝ ਨਹੀਂ, ਖਿਆਲ ਕਰਨਾ ਜ਼ਰਾ। ਕਹਿੰਦੇ ਤੂੰ ਮੈਨੂੰ ਦਿੱਤਾ ਤੇ ਕੁਝ ਨਹੀਂ, ਚਲਾ ਗਿਆ ਜਾ ਕੇ ਅਰਜ਼ੋਈ ਕੀਤੀ ਆਪਣੇ ਖੁਦਾ ਦੇ ਅੱਗੇ, ਨਿਵਾਜ ਪੜੀ, ਝੋਲੀ ਅੱਡ ਕੇ ਕਹਿੰਦਾ ਮੇਰੇ ਖੁਦਾ, ਅੱਜ ਮੈਂ ਤੇਰੇ ਕੋਲੋਂ ਕੁਝ ਮੰਗਣ ਆਇਆ, ਕੁਝ ਲੈਣ ਆਇਆ ਤੇਰੇ ਕੋਲ। ਆਵਾਜ਼ ਆਈ ਕਹਿੰਦੇ ਫਕੀਰ ਸਾਈਂ ਕੀ ਚਾਹੁੰਦਾ? ਕਹਿੰਦੇ ਮੇਰੇ ਮਾਲਕਾ, ਤੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੇਰੇ ਕੋਲ ਕਿਸ ਵਾਸਤੇ ਆਇਆ। ਐ ਵੇਖ ਤੇਰੀ ਬੰਦਗੀ ਕਰਨ ਵਾਲਿਆਂ ਦਾ ਹਾਲ, ਮੇਰਾ ਕੁੜਤਾ ਵੀ ਫਟਿਆ ਹੋਇਆ, ਦਸਤਾਰ ਵੀ ਫਟੀ ਹੈ, ਪੈਰਾਂ ਵਿੱਚ ਜੋੜਾ ਵੀ ਨਹੀਂ, ਕਿਤੇ ਤੇ ਕਿਸੇ ਦਰਵਾਜ਼ੇ ਤੋਂ ਤਾਂ ਮੈਨੂੰ ਖੈਰ ਮਿਲ ਜਾਂਦੀ ਹੈ ਤੇ ਕਿਸੇ ਦਰਵਾਜ਼ੇ ਤੋਂ ਕਹਿੰਦੇ ਨੇ ਜਾ ਭਾਈ ਜਾ ਅਗਲੇ ਦਰਵਾਜ਼ੇ ਤੇ ਜਾ, ਇੱਥੇ ਕੁਝ ਨਹੀਂ। ਅਕਸਰ ਐਸਾ ਹੁੰਦਾ ਹਰ ਦਰਵਾਜ਼ੇ ਤੋਂ ਖੈਰ ਵੀ ਨਹੀਂ ਮਿਲਦੀ, ਖੈਰ ਲੈਣ ਵਾਸਤੇ ਦਰਵਾਜ਼ਾ ਤੇ ਇੱਕੋ ਹੀ ਚਾਹੀਦਾ, ਬੋਲੋ ਸ੍ਰੀ। ਅਗਰ ਕੋਈ ਇਸ ਨੂੰ ਸਮਝ ਸਕੇ ਤਾਂ ਹਰ ਦਰਵਾਜ਼ਿਓਂ ਖੈਰ ਨਹੀਂ ਮਿਲਦੀ, ਇੱਕ ਘਰੋਂ ਹੀ ਖੈਰ ਮਿਲਣੀ ਹੈ, ਇੱਕ ਹੀ ਦਹਲੀਜ਼ ਦੇ ਅੰਦਰ ਪੈਰ ਭਰਨਾ ਪਵੇਗਾ, ਇੱਕ ਦਰਵਾਜ਼ੇ ਦੇ ਅੰਦਰ ਆਉਣਾ ਪਵੇਗਾ, ਫਿਰ ਉੱਥੋਂ ਖੈਰ ਮਿਲੇਗੀ ਤੇ ਫਿਰ ਸਾਡੀ ਝੋਲੀ ਭਰੇਗੀ। ਬੋਲੋ ਸ੍ਰੀ। ਕਹਿਣ ਲੱਗੇ ਫਕੀਰ ਸਾਈਂ ਚਾਹੁੰਨਾ ਕੀ ਹੈ? ਕਹਿਣ ਲੱਗੇ ਕੁਝ ਤਾਂ ਮੇਰੀ ਝੋਲੀ ਪਾ ਦੇ, ਕੁਝ ਤਾਂ ਰਹਿਮਤ ਕਰ। ਕਹਿਣ ਲੱਗੇ ਅੱਛਾ ਜਾ ਤੇਰੀ ਝੋਲੀ ਵਿੱਚ ਇੱਕ ਪਾਇਆ, ਓਨਲੀ ਵਨ। ਗੱਲ ਬੜੀ ਸਮਝਣ ਵਾਲੀ ਹੈ, ਜੇ ਯਾਦ ਰਹੀ ਤਾਂ ਬੜੀ ਕੰਮ ਆਏਗੀ ਇਸ ਜੀਵਨ ਦੇ ਵਿੱਚ ਇਹ ਘਟਨਾ, ਜੇ ਭੁੱਲ ਗਈ ਤੇ ਫਿਰ ਕੋਈ ਲਾਭ ਨਹੀਂ, ਕਿਸੇ ਕਿਸਮ ਦਾ ਕੋਈ ਬੈਨੀਫਿਟ ਨਹੀਂ। ਇਸ ਜੀਵਨ ਲਈ ਇਹ ਬੜਾ ਜ਼ਰੂਰੀ ਹੈ ਕਿ ਰੋਜ਼ ਨਾਮਚਾ ਸਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ, ਖਾਲੀ ਕਿੱਥੇ ਦਿਖਾਵੇ ਤੇ ਸਿੱਖ ਤਾਂ ਨਹੀਂ ਰਹਿ ਗਏ, ਖਾਲੀ ਸ਼ਕਲ ਸੂਰਤ ਵੱਲੋਂ ਤੇ ਸਿੱਖ ਨਹੀਂ ਰਹਿ ਗਏ, ਸਿੱਖ ਵਾਲਾ ਉਹਦੇ ਅੰਦਰ ਜੀਵਨ ਵੀ ਹੈ ਕਿ ਨਹੀਂ,
ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਵਾਂਗ ਗੁਰਸਿੱਖ ਆਪਣੇ ਮਾਰਗ ਤੇ ਚੱਲ ਰਿਹਾ ਹੈ ਵੀ ਹੈ ਕਿ ਨਹੀਂ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਹੀ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਕਿਆ ਇਸ ਮਾਰਗ ਤੇ ਚੱਲ ਵੀ ਰਿਹਾ ਕਿ ਨਹੀਂ ਚੱਲ ਰਿਹਾ? ਨਿਰਾ ਪੂਰਾ ਰੂਪ ਧਾਰ ਲੈਣਾ ਵੀ ਕਾਫੀ ਨਹੀਂ ਹੈ, ਰੂਪ ਤੇ ਧਾਰਨਾ ਹੀ ਹੈ, ਇਹ ਤੇ ਸਾਹਿਬ ਦਾ ਹੁਕਮ ਹੈ। ਲੇਕਿਨ ਰੂਪ ਧਾਰਨ ਦੇ ਨਾਲ ਤੇਰੇ ਜੀਵਨ ਵਿੱਚ ਕਿਤਨਾ ਬਦਲਾਵ ਆਇਆ, ਤੇਰੇ ਹਿਰਦੇ ਵਿੱਚ ਕਿਤਨਾ ਬਦਲਾਵ ਆਇਆ, ਤੇਰਾ ਮਨ ਦਾ ਢਾਂਚਾ ਕਿਵੇਂ ਬਦਲਿਆ, ਉਸ ਗੱਲ ਦਾ ਖਿਆਲ ਹੈ? ਜਾਂ ਕਦੀ ਤੂੰ ਸਾਹਿਬ ਦੇ ਦਰ ਆ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਗੇ ਇਹ ਕਦੀ ਅਰਦਾਸ ਕੀਤੀ ਹੈ, ਪਾਤਸ਼ਾਹ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਕਹਿੰਦੇ ਚੰਗਾ ਫਕੀਰ ਸਾਈ ਝੋਲੀ ਕਰ, ਤੇਰੀ ਝੋਲੀ ਵਿੱਚ ਇੱਕ ਪਾਇਆ, ਓਨਲੀ ਵਨ। ਆਖਣ ਲੱਗੇ ਮੇਰੇ ਮੌਲਾ ਬਸ, ਐਡੇ ਵੱਡੇ ਖਜ਼ਾਨੇ ਵਿੱਚ ਤੇਰੇ ਕੋਲ ਇੱਕ ਹੀ ਹੈ? ਕਹਿੰਦੇ ਜਾ ਲੈ ਜਾ, ਇਸ ਇੱਕ ਵਿੱਚ ਬੜੀ ਬਰਕਤ ਹੈ। ਬੋਲੋ ਸਿਰੇ ਬੜੀ ਬਰਕਤ। ਕਹਿੰਦਾ ਚੰਗਾ ਤੇਰੀ ਮਰਜ਼ੀ, ਲੋਕਾਂ ਨੂੰ ਖਜ਼ਾਨੇ ਲੁਟਾਈ ਜਾਂਦਾ ਤੇ ਮੈਂ ਤੇਰੇ ਦਰ ਤੇ ਆਇਆ, ਨਾਮ ਜਪਣ ਵਾਲਾ ਬੰਦਾ ਮੈਨੂੰ ਇੱਕ ਹੀ ਦਿੱਤਾ ਜੀ, ਚਲਾ ਗਿਆ। ਥੋੜੇ ਕੁ ਦਿਨ ਬੀਤੇ ਨਾ, ਉਹ ਇੱਕ ਦੇ ਨਾਲ ਇੱਕ ਸਿਫਰ ਲੱਗ ਗਿਆ ਸਾਧ ਸੰਗਤ। ਬੋਲੋ ਸਿਰੇ। ਤੇ ਲੱਗਾ ਕਿਹਦੇ ਨਾਲ? ਉਹ ਇੱਕ ਹੈ ਸੀ ਤੇ ਸਿਫਰ ਲੱਗਾ ਨਾ, ਜੇ ਇੱਕ ਹੀ ਨਾ ਹੁੰਦਾ ਤਾਂ ਸਿਫਰ ਕਿੱਥੋਂ ਲੱਗਣਾ? ਸਿਫਰ ਨਾਲ ਤੇ ਇੱਕ ਲੱਗਦਾ ਨਹੀਂ। ਦਸ ਹੋ ਗਏ, ਥੋੜਾ ਕੁ ਟਾਈਮ ਹੋਰ ਬੀਤਿਆ, ਇੱਕ ਹੋਰ ਲੱਗ ਗਿਆ, ਸੌ ਹੋ ਗਏ। ਹੁਣ ਸਿਫਰ ਲੱਗਦੇ ਜਾ ਰਹੇ ਨੇ ਸਾਧ ਸੰਗਤ। ਆਓ ਇੱਕ ਵਾਰੀ ਗੁਰੂ ਨੂੰ ਜਪ

0: ਸਰਬੱਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਅਸੀਸ ਬਖਸ਼ੋ, ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ।
1: This is Radio Sai Global Harmony, bringing you the teachings and the universal message of love of Bhagwan Shri Satya Sai Baba.